ਰੇ ਟੁਕਨਾ ਬਾਤਨਾ ਲੇਸਨ ਦਗਨ ਸੰਦਨੇ ਕੋਬਡ ਗਨੂ ਗਨ ਸੰਦੀ ਲਗ ਚੀ ਲਵਾ ਲਗ ਜਗਨ ਵਿਆ ਕਪਾ ਮਾਸ ਗਨੂ ਗਦੋਂ ਨੰ ਗਯਨ ਆ ਤੇਬਜਨ ਤੇ ਜੇਰਾ ਤੇਰੰ ਗ ਲੇਸਨ ਦੀ ਨਾ ਨਿਆ ਕਨ ਟੋਪੂ ਪਰਨਾ ਸੀ ਦਲੀ ਸੋ ਸੋ ਗਰ ਨਿਕ ਕਬ ਜੀ ਲੇਸਨ ਨਾ ਨਿਆ ਨਾ ਦੋ ਨੂ ਗ ਕਲਤ ਨੇ ਦੋਨਨ ਸੁਕੁਨ ਨੇ ਰਿਵਾ ਤੋਂ ਦਤਨਾ ਯੰ ਕਬ ਜੀ ਲੇਸਨ ਨਾ ਤਾਰੋਂ ਸਿੰਖਿੰ ਚ ਟੋਪੂ ਨਾ ਤਾਰੋਂ ਰਿਵਾ

0: ਕਾ ਥਬ ਚ ਹੋਂਵੀ ਥੇਵਸਮ ਚ ਨੋਰਵ ਤਗਦੀ
1: ਨਾਇ ਚੇਲਾਂ ਜਰਕੁਰ ਜੈਂਜੀ ਰਾਮ ਤਗਸ਼ੇਲ
0: ਸਾਮਜੀ ਕ ਲਗਬੀ ਅਲਗਮ ਚ ਗੋਮੂ ਦੁੰਦੀ
1: ਨਾਇ ਚੇਲਾਂ ਜਰਕੁਰ ਜੈਂਜੀ ਫਸਮਾ ਫਸ਼ੇਲ
0: ਥੋਬਰੀ ਜਰਕੁਰ